ਬਹੁ ਦੁਖਲੇ ਨੇ ਰੱਬ ਸੁਖ ਦੇ ਵੀ ਹੱਥ ਚਾ ਖੜਦਾ ਮਜਬੂਰ ਜੁਹਾ ਤੇਰੇ ਰਸਤੇ ਤੋਂ ਚੰਨ ਹਰ ਵੇਲੇ ਅਖਲਾ ਖੜਦਾ ਮਜਬੂਰ ਜੁਹਾ ਸੁਣ ਚੰਗਾ ਮੰਦਾ ਬੋਲ ਤੇਰਾ ਨੀਵੇ ਪਾ ਖੜਦਾ ਮਜਬੂਰ ਜੁਹਾ ਦੇ ਧਿੱਕੇ ਸ਼ਾਕਿਰ ਟੋਰ ਲੈਣੇ ਵਾਲਾ।